0: ਜੈਟ ਮਾਈ ਪਿਛਣਿਆ ਪਛ ਹੈ। ਚੌਥੀ ਵਰੀਅਤਾ ਵਾਲੀ ਚੀਨ ਰੀ ਜੀਆ ਯੀ ਫੈਨ ਅਰ ਜਾਂਗ ਸ਼ੋ ਸ਼ਿਆਨ ਰੀ ਜੋੜੀ ਨੇ 16-21, 21-15, 21 13 ਸ਼ਿਕਸਤ ਦੀਨੀ ਇਹ ਜੀਤ ਸਕਈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਮਾਏ ਭਾਰਤ ਰੋ ਏਕ ਤਮਗੋ ਪੱਕੋ ਫੇਕਿਓ ਹੈ। ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਮਾਏ ਲਾਲਾ 15 ਸਾਲ ਮਾਏ ਮਹਿਲਾ ਡਬਲਸ ਰੋ ਭਾਰਤ ਰੋ ਪਹਿਲੋ ਤਮਗੋ ਫੈਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਗਸਤ ਦੀਤਵਾਰ ਨੇ ਆਕਾਸ਼ਵਾਣੀ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਵਿਚਾਰ ਬਤਾਵੇਲਾ। ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਇਹ ਕਾਰਜਕ੍ਰਮ ਰੀ 137ਵੀਂ ਕੜੀ ਫੈਲਾ। ਇਨਸਾਰੋ ਆਪ ਹੀ 28 ਅਗਸਤ ਤਾਈਂ ਮੁਫਤ ਨੰਬਰ 1800-1178000 ਮਾਥੇ ਰਾਏ ਭੇਜ ਸਕੋ ਹੋ। ਨਰਿੰਦਰ ਮੋਦੀ ਐਪ ਅਰ ਮਾਈ GOV ਓਪਨ ਫੋਰਮ ਰੇ ਜ਼ਰੀਏ ਹੀ ਵਿਚਾਰ ਭੇਜਾ ਜਾ ਸਕੇ ਹੈ। ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲੀ ਰਹੋ। ਵਿਧਾਨ ਸਭਾ ਮਾਏ ਵਿਪਖਰਾ ਹੰਗਾਮਾ ਵਿੱਚ ਸਮਾਨ ਨਾਗਰਿਕ ਸੰਹਿਤਾ ਬਿੱਲ ਪੇਸ਼। ਸਦਨ ਦੀ ਕਾਰਵਾਈ ਅਨਿਸ਼ਚਿਤ ਕਾਲ ਸਾਰੂ ਟਲੀ। ਜੈਪੁਰ ਮਾਏ ਬ੍ਰਿਕਸ ਦੇਸ਼ਾਂ ਦਾ ਪਰਯਟਨ ਮੰਤਰੀਆਂ ਦੀ ਮੀਟਿੰਗ ਵੀ। ਸੈਰ ਸਪਾਟਾ ਦਾ ਹਲਕਾ ਮਾਏ ਭਿੜੀ ਰਣਨੀਤੀ ਔਰ ਮਦਦ ਵਧਾਵਣ ਮਾਥੇ ਏਕ ਰਾਏ ਬਣੀ। ਸੁਪਰੀਮ ਕੋਰਟ ਪ੍ਰਵੇਸ਼ ਸਤਰ ਰੀ ਨਿਆਇਕ ਸੇਵਾ ਪ੍ਰੀਖਿਆਵਾਂ ਸਾਰੂ 3 ਸਾਲ ਰੀ ਵਕਾਲਤ ਰੀ ਜ਼ਰੂਰਤ ਨ ਘਟਾਰ 1 ਸਾਲ ਕੀਨੀ। ਔਰ ਮੁੱਖ ਸਚਿਵ ਵੀ ਸ਼੍ਰੀਨਿਵਾਸ ਕਹਿਓ PM ਸ਼੍ਰੀ ਵਿਦਿਆਲਯ ਰਾਜ ਮਾਏ ਚੌਖੀ ਔਰ ਨੂਆ ਜ਼ਮਾਨਾ ਰੀ ਬਣਾਈ ਲਿਖਾਈ ਰਾ ਆਦਰਸ਼ ਕੇਂਦਰਾਂ ਦਾ ਰੂਪ ਮਾਏ ਖਾਸ ਪਹਿਚਾਣ ਬਣਾਈ। ਇਸਾ ਗਈ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਨਮਸਕਾਰ।
1: FM बैंड 103.7 मेगाहर्ट्ज़ पर हम आकाशवाणी नागौर के चिरमे चैनल से बोल रहे हैं। इस समय शाम के ठीक 7 बजे हैं। किसान भाइयों के लिए प्रस्तुत है कार्यक्रम खेती बाड़ी।